0: ਪਿਆਲਾ ਹੋ ਜੂਗਾ ਹੋ ਜੂਗਾ ਹੋ ਜੂਗਾ ਹੋ ਜੂਗਾ ਹੋ ਜੂਗਾ ਹੋ ਜੂਗਾ ਹੋ ਜੂਗਾ ਰੀਏ
1: ਜੀ ਉੱਤੇ ਵਾਲਾ ਉੱਤੇ ਵਾਲਾ ਉੱਤੇ ਵਾਲਾ ਉੱਤੇ ਵਾਲਾ ਹੋਵੇ ਕਿਤੇ ਗੱਲ ਕਿਤੇ ਗੱਲ ਕਿਤੇ ਗੱਲ ਕਿਤੇ ਗੱਲ ਸੁਣਦਾ ਚੱਟ ਚੱਟ ਚੱਟ ਚੱਟ ਚੱਟ ਚੱਟ ਮੰਗਣੀ ਤੇ

0: ਮੇਰੀ ਟੰਗ ਦਿੱਤ ਜੀ ਹਾਂ ਤੁਹਾਨੂੰ ਸਗੀਨ ਵੈਲਕਮ ਬੈਕ ਇੱਕ ਵਾਰ ਫਿਰ ਸੇ ਖੁਸ਼ ਆਮਦਿਦ ਕਰਤੇ ਹੈ ਤਮਾਮ ਸੁਣਤੇ ਵੀ ਸਮਾਤੋ ਕੋ
1: ਹੋਏ ਮੈਂ
0: ਰੇਡੀਓ ਫਜ਼ਲ 97.1 ਐਫਐਮ ਕੇ ਲਾਈਵ ਸਟੂਡੀਓ ਸੇ
1: ਕੀ ਲਿਖੀਏ
0: ਸਵਾਲ ਉਸੀ ਕੇ ਸਾਥ ਆਤਾ ਵੀ ਜੋ ਹੈ ਨਾ ਵੋ ਪ੍ਰੋਗਰਾਮ ਮੇਂ ਕੁਛ ਟ੍ਰੈਕ ਸ਼ਾਮਿਲ ਕੀਏ ਥੇ ਉਮੀਦ ਕਰਤੀ ਹੂੰ ਆਪਕੋ ਪਸੰਦ ਵੀ ਆਏ ਹੋਂਗੇ ਔਰ ਜਹਾਂ ਪਰ ਬਾਤ ਆ ਜਾਏ ਆਵਾਜ਼ ਆ ਜਾਏ ਸਰਤਾਜ ਕੀ ਤੋ ਵੋ ਫਿਰ ਇੱਕ ਅਲੱਗ ਹੀ ਮਾਹੌਲ ਬਣ ਜਾਤਾ ਹੈ
1: ਗੁੜ ਸ਼ਾਇਦ ਗੁਲ ਕੰਦ ਨਾਲੋਂ ਮਿੱਠੀਆਂ ਪਹਿਲਾਂ ਕਦੇ ਨਹੀਂ ਸੀ ਇਹੋ ਚੀਜ਼ਾਂ ਡਿੱਠੀਆਂ
0: ਅੱਛਾ ਮੁਝੇ ਪੰਜਾਬੀ ਟ੍ਰੈਕ ਸ਼ਾਮਿਲ ਕਰਨਾ ਹੀ ਤਾਂ ਪ੍ਰੋਗਰਾਮ ਮੇਂ ਕਿਉਂਕਿ ਮੈਨੇ ਆਪਣਾ ਇੱਕ ਤੋਂ ਸੈਡ ਟ੍ਰੈਕ ਵੀ ਸ਼ਾਮਿਲ ਕਰ ਦੇਤੀ ਹੂੰ ਫਿਰ ਬਾਕੀ ਐਨਰਜੀ ਵਾਲੇ ਵੀ ਕਰ ਦੇਤੀ ਲੇਕਿਨ ਵੋ 90s ਕੇ ਟ੍ਰੈਕ ਰਹਿ ਜਾਤੇ ਹੈ ਪੰਜਾਬੀ ਟ੍ਰੈਕ ਰਹਿ ਜਾਤੇ ਇੰਗਲਿਸ਼ ਟ੍ਰੈਕ ਰਹਿ ਜਾਤੇ ਹੈ ਸੋ ਅਭੀ ਜੋ ਹੈ ਵੋ ਮੈਂ ਉਸਕੋ ਪਲੇ ਤੋਂ ਨਹੀਂ ਕਰੂੰਗੀ ਅਭੀ ਹਮਾਰੇ ਦਰਮਿਆਨ ਇੱਕ ਛੋਟੀ ਸੀ ਕਮਰਸ਼ਲ ਬ੍ਰੇਕ ਕਾ ਵਕਤ ਹੈ ਔਰ ਫਿਰ ਉਸਕੇ ਉਸ ਬਾਅਦ ਜੋ ਹੈ ਮੈਮ ਆਪਕੀ ਬਾਕੀ ਫਰਮਾਇਸ਼ੋ ਕੋ ਵੀ ਪੂਰਾ ਜ਼ਰੂਰ ਕਰੇਂਗੇ ਕਿਉਂ ਨਹੀਂ ਕਰੇਂਗੇ ਲੇਕਿਨ उससे पहले ये कह देते हैं कि प्रोग्राम में शामिल होने का तरीकाकार आपको अगेन बता देते हैं जिन नए लोगों ने आज रबी फजल 97.1 एफएम को ट्यून किया बेहद शुक्रिया आप तमाम नई समातों का प्रोग्राम में शामिल होने का तरीकाकार है 01157100971 अभी हम उसे इस नंबर पर फरमाइश कर सकते हैं क्योंकि हमारा जो अगला सेगमेंट स्टार्ट होने वाला है फर्स्ट एंड लास्ट सेगमेंट मैंने अपने रखा होता है प्रोग्राम का ट्रैक्स का म्यूज़िक का क्योंकि म्यूज़िक में उस तरह से प्ले नहीं कर पाती तो सेगमेंट जो है लास्ट सेगमेंट में मैं उसको ज़रूर प्ले कर पाती हूँ सारों की फरमाइश को पूरा करती हूँ
1: अज खोल दे दिलां दी गल सारी खोल दे दिलां दी गल सारी ते कुछ भी लुको
2: ठहरिए जरा ये कमर्शियल तो सुन ले
3: Roshid Hire Limited Taxi and Rental Services. Looking for a reliable taxi or vehicle rental service in Birmingham? Choose Roshid Hire Limited, your trusted partner for safe, comfortable, and affordable transport across Birmingham and the surrounding areas. Whether you need a local taxi, airport transfer, or vehicle rental, Roshid Hire Limited is here to help with a professional and friendly service. Book today by calling 075-7729-2926 or email roshid-hire@hotmail.com. Visit us at 25 Wolseley Street, Birmingham, B94NW. Roshid Hire Limited, getting you where you need to be, safely and on time.
4: Attention!
5: Property owners and letting agents, are you in the process of obtaining a HMO license for your property? Look no further than Elite Care Fire Safety Solutions. Your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 077-30-791-412 or visit our website www.ecfss.com to secure a no obligation quote today.
6: Raheela Ben, bahut bahut mubarak ho.